0: ਦੇ ਜੋਬਨਾ ਬਾਕਾ ਤੋਂ ਦੇ ਹਿਰਕ ਧੰਚਿਨ ਨੀ ਬਲੋਰ ਕਵੰ ਸੰਜਨ ਦੋ ਪੀ ਜੋਬਰਾ ਦੇ ਨਾ ਦੀਦਾ ਤਾਨੀ ਤ ਤਿਗ ਦਨ ਚਿਗ ਚਿਗ ਸਮ ਨੀ ਕਸਮ ਦੇ ਨਾ ਤਾਂ ਤਿਗ ਦਨ ਚਿਗ ਚਿਗ ਸਮ ਨੀ ਕਸਮ ਦੇ ਚਿਗ ਤਿਗ ਦਨ ਚਿਗ ਚਿਗ ਸਮ ਨੀ ਗਰਨਾ ਕਸਮ ਤਿਗ ਚਿਗ ਰਕਲਮਾ ਖਾਪਰ ਖੋਰਾ ਲੈਨ ਸੰਦ ਗੰ ਗੋਂਜੰ ਬਾਰਾ ਚਤੋਂ ਆ ਚਾਮਾ ਗੇ ਚੇ ਚਿਗ ਖਾਪਰ ਗਿਓ ਨਾ ਦੇਨ ਗਲੋਰ ਨੀ ਦੇ ਮਿਦੰ ਕਾ ਕਸਮ ਬਾ ਨੀ ਨਾ ਆਯੋ ਨੀ ਰੇਟੋ ਆਰ ਨਾਰੀ ਕੋਟ ਗੀ ਦਾ ਲੀਟੋ ਆਂ ਦੇ ਲੈਨ ਤੋ ਚੁ ਤਾ ਤੇ ਤੇਮ ਲਿਕ ਸ਼ਰ ਗੰ ਬੁਜੋ ਹੀਟੋ ਆਰ ਨੋ ਲੈਨ ਤੋ ਸੋ ਸ਼ਰ ਗੰ ਤੋਂ ਰਾ ਟੋ ਜੇ ਲੈਨ ਤੋ ਸੋ ਸ਼ਰ ਗੰ ਗਨੀ ਵਾ ਟੋ ਆ ਖਸਮ ਲੈਨ ਤੋ ਸੋ ਨਾ ਸ਼ਰ ਗੰ ਸੰਬਾ ਚੀਓ ᱡᱤᱱᱟ ᱛᱚᱢᱨᱜᱤ ᱪᱩᱛᱮᱱᱟᱝ ᱜᱮᱞᱮᱱᱥᱮᱱ ᱡᱤᱱᱟᱝ ᱟᱛᱚ ᱛᱚᱢᱚᱨ ᱠᱮᱞᱢ ᱛᱮᱢᱠᱤ ᱴᱚᱯᱚᱱᱫᱟ ᱫᱚ ᱥᱟᱨᱟ ᱪᱤᱠᱛᱟ ᱴᱚᱯᱚᱱᱫᱟ ᱜᱮ ᱠᱷᱟᱨᱜᱤ ᱠᱚᱴᱜᱤ ᱡᱟᱣᱱᱚ ᱜᱮ ᱴᱚᱣᱟᱨ ᱱᱚ ᱱᱤ ᱪᱤᱨᱛᱟ ᱞᱮᱱᱫᱮᱯ ᱠᱤᱱᱫᱤ ᱟᱪᱤᱧᱮᱱ ᱭᱟ ᱴᱚᱯᱚ ᱪᱚ ᱫᱮᱢᱚᱭᱱᱟ
1: ᱜᱩᱱᱡᱚᱵᱟ ᱫᱮᱢᱚᱭᱱᱟ
0: ᱫᱮᱢ
1: ᱠᱚᱫᱚᱝ ᱜᱚ ᱠᱷᱟᱢ ᱥᱚᱭᱮᱱ
0: ᱱᱟ ᱨᱮ ᱨᱮ ᱨᱮ ᱴᱚᱠᱟᱨ ᱡᱩᱝ ᱜᱚ ᱠᱷᱟᱢ ᱥᱚ ᱛᱮᱱ ᱜᱮᱞᱮᱱᱥᱮᱱ ᱱᱟ ᱥᱤᱜ ᱫᱚᱱᱚ ᱜᱟᱥ ᱥᱮᱜᱚ ᱭᱟ ᱡᱚᱱᱫᱟᱱᱟ ᱴᱚᱣᱟᱡ ᱜᱟᱨ ᱱᱟ ᱠᱚᱴᱜᱤ ᱡᱟᱣ ᱪᱮᱨᱮ ᱡᱤᱧᱚᱝ ᱜᱚ
1: ᱭᱟ ᱭᱟ
0: ᱛᱚᱣᱟ ᱫᱚᱢᱚᱫ ᱠᱚ ᱠᱷᱮᱛᱤᱱ ᱨᱮᱜᱚ
1: ᱭᱟ
0: ᱥᱟᱱᱜ ᱠᱟᱯᱤ ᱭᱟᱝᱛᱟᱝ ᱱᱟ ᱛᱤᱝ ᱱᱟᱨᱟᱢᱱᱤᱜ ᱛᱟᱨᱟᱨᱟ ᱪᱤᱠᱷᱞ
1: ᱠᱟᱨ ᱛᱚ ᱛᱟ ᱪᱩᱠᱥᱤᱱ ᱨᱮ ᱯᱟ ᱪᱩᱠᱢᱟᱱ
0: ᱠᱚ ᱠᱟᱱ ᱨᱮᱫᱤ
1: ᱪᱩᱠᱢᱟ ᱪᱩᱠᱢᱟ
0: ᱪᱩᱠᱢᱟ ᱟᱨ ᱪᱩᱠᱢᱟ ᱨᱮ
1: ᱚᱞᱮ ᱪᱩᱠᱢᱟ ᱤᱱᱠᱟᱯᱤ ᱪᱩᱠᱢᱟ ᱢᱟᱱᱟ ᱢᱟᱥᱤᱵᱟ
0: ᱟᱨᱮ ᱪᱩᱠᱢᱟ ᱨᱮᱜᱚ ᱥᱟᱱᱜ ᱠᱟᱯᱤ ᱭᱟᱝᱛᱟᱝ ᱱᱟ ᱛᱤᱝ ᱱᱟᱨᱟᱢᱱᱤᱜ ᱛᱟᱨᱟᱨᱟ ᱡᱱᱟ ᱪᱩᱠᱢᱟ ᱨᱮᱜᱚ
1: ᱚ ᱭᱟ ᱭᱟ
0: Ya tin thoni to anyo munyung go
1: Ya
0: Tunggo kong chen tang zigi lo tang goro ke Nam gulo zig zig
1: Tunggo kong chen tang nam gulo zig zig To ta shi go zip te shir go Go da chewa go tsik chig ore tam nam o shi go
0: Shi go zip te shir go go da chewa go tsik chig ore
1: Ode, toma nama shiba.
0: Ya, tanki leji na.
1: Ya, ya.
0: Zhongguo Gongchen Dang zhignu ge lu de ma.